0: ਉਹ ਬਾਲਾ ਉਹਨਾਂ ਕੋ ਬਾਕਿਆ
1: ਔਰ ਇਹ ਹੇਅਰ ਸਟਾਈਲ ਲਗਾਤਾ ਹੈ ਇਸ ਗੱਲ ਹੈ ਪਹਿਲਾਂ ਹੈ ਬੇ ਝੂਠ ਬੋਲ ਲੇ ਕੋ ਗਿਆ
2: ਕੱਲ ਪਿਆ ਕੇ ਹੀ ਲਾ ਰਹੀ ਹੂੰ ਪੈਸੇ ਨਾ ਮਾਦਰੇ ਕਰਾਂ ਮਟਾਈ ਕੇ ਲਈ ਤੈਨੂੰ ਕਾ ਤੂੰ ਤੁਮ ਹੈਗੀ ਲੋ